ਮਾਰਿਆ ਈਸ਼ੋ ਉਪਨਿਸ਼ਦ ਤਦੇ ਜਤੀ ਤੰਨੇ ਜਤੀ ਤਦੂ ਨਹੀਂ ਭੁੱਲ ਗਿਆ ਗਲਤ ਹੋ ਗਿਆ ਅਭੀ ਅਭੀ ਇੱਕ ਸੈਕਿੰਡ ਹਾਂ ਅਬ ਧਿਆਨ ਹੈਗਾ ਉਹ ਲੋਕ ਜੋ ਕੇਵਲ ਵਿਦਿਆ ਦੀ ਉਪਾਸਨਾ ਕਰਤੇ ਹੈ ਦੰਡਮ ਤਮ ਪ੍ਰਵਿਸ਼ੰਤੀ ਉਹ ਅੰਧਕਾਰ ਮੇ ਜਾ ਰਹੇ ਬੋਲੇ ਕਿਉਂ ਕਿ ਉਸਕਾ ਅਭਿਆਸ ਨਹੀਂ ਕਰਦੇ ਰਾਏ ਬਹਾਦੁਰ ਹੈ ਅਭੀ ਬੁਲਾ ਲੀਜੀ ਆਪ ਜੋ ਅੰਧਮ ਤਮ ਪ੍ਰਵਿਸ਼ੰਤੀ ਇਹ ਵਿਦਿਆ ਨੂੰ ਉਪਾਸ ਹਤੇ ਅਬ ਠੀਕ ਸੇ ਯਾਦ ਆ ਉਹ ਲੋਕ ਅੰਧਕਾਰ ਮੇ ਜਾ ਰਹੇ ਹਨ ਜੋ ਵਿਦਿਆ ਕੀ ਉਪਾਸਨਾ ਕਰਤੇ ਹੈ ਅਗਲੀ ਲਾਈਨ ਕਾ ਕਿਉਂ ਕਿਉਂਕਿ ਉਸ ਪਰ ਵਿਵਹਾਰ ਨਹੀਂ ਕਰਦੇ ਤੋ ਵਿਦਿਆ ਵੋ ਜੋ ਨੌਲੇਜ ਹੈ ਜਿਸ ਪਰ ਹਮ ਵਿਵਹਾਰ ਨਹੀਂ ਕਰਤੇ ਵੋ ਅੰਧਕਾਰ ਮੇ ਲੈ ਜਾਤੀ ਹੈ ਲਾਸਟ ਮੇ ਕਹਿ ਕੇ ਖਤਮ ਕਰੂੰਗਾ ਔਰ ਅਨਔਰਗਨਾਈਜ ਸੈਕਟਰ ਮੇ ਲਾਇਬ੍ਰੇਰੀ ਲੈ ਜਾਏ ਬਿਨਾ ਇਸ ਦੇਸ਼ ਕਾ ਕਲਿਆਣ ਨਹੀਂ ਹੋ ਸਕਤਾ ਹੈਵ ਨੋਟਸ ਕਾ ਕਲਿਆਣ ਨਹੀਂ ਹੋ ਸਕਤਾ ਯਹਾਂ ਅਨੀਤਾ ਬਹਿਨ ਜੀ ਹਮਾਰੀ ਜੋ ਆਦਿਵਾਸੀ ਡਰੈਸ ਮੇ ਹੈ ਮੈਂ ਇਨਕੋ ਸੈਲੂਟ ਕਰਤਾ ਹੂੰ ਇਸ ਬਾਤ ਕੇ ਲੈਣੀ ਕਿ ਵਹਾਂ ਬਹੁਤ ਕਾਮ ਕਰਤੇ ਇਸਕੇ ਲਈ ਕਰਤਾ ਹੂੰ ਆਪਣੀ ਸੰਸਕ੍ਰਿਤੀ ਮੇ ਅਥਾਹ ਵਿਸ਼ਵਾਸ ਰੱਖਤੀ ਔਰ ਹਮਨੇ ਵੋ ਛੋੜ ਰੱਖਾ ਹੈ ਹਮ ਪੈਂਟ ਪਹਿਨ ਕੇ ਖੜੇ ਹੈ ਔਰ ਵੋ ਆਪਣੀ ਆਦਿਵਾਸੀ ਡਰੈਸ ਪਹਿਨ ਕੇ ਖੜੀ ਉਨਸੇ ਕੁਛ ਸਿੱਖੋ ਔਰ ਲਰਨ ਉਨਕਾ ਸਨਮਾਨ ਕਰਤਾ ਹੂੰ ਇਸ ਬਾਤ ਕੇ ਆਦਮੀ ਕੋ ਆਪਣੇ ਮੇ ਵਿਸ਼ਵਾਸ ਰੱਖਣਾ ਚਾਹੀਏ ਮੇਰੇ ਸਿਰ ਪੇ ਚੋਟੀ ਹੈ ਇੱਕ ਦਿਨ ਇੱਕ ਸਰਦਾਰ ਜੀ ਮੇਰੇ ਮਿੱਤਰ ਹੈ ਇਹ ਕਿਆ ਹੈ ਮੈਂ ਗੁਰੂ ਗੋਬਿੰਦ ਸਿੰਘ ਜੀ ਨੇ ਦੀ ਤੀ ਮੈਂ ਕਿਆ ਕਰਾਂ ਬੋਲੇ ਉਹ ਕੈਸੇ ਮਗਰ ਉਹ ਇਨ ਮੁਗਲੋ ਸੇ ਨਾ ਲੜਤੇ ਤੋ ਮੇਰਾ ਨਾਮ ਇਬਰਾਹਿਮ ਮੁਹੰਮਦ ਹੋਤਾ ਤੋ ਚੋਟੀ ਕਹਾਂ ਹੋਤੀ ਤੋ ਗੁਰੂ ਸਿੰਘ ਗੁਰੂ ਜੀ ਕੀ ਦੇਣ ਹੈ ਮੈਂ ਫੇਂਕਾ ਸਕਤਾ ਹੂੰ ਸੱਚ ਮੈਂ ਉਨਕੀ ਦੇਣ ਹੈ ਤੋ ਕਹਿਣੇ ਕਾ ਮਤਲਬ ਹੈ ਆਪਣੀ ਸੰਸਕ੍ਰਿਤੀ ਮੇ ਵਿਸ਼ਵਾਸ ਰੱਖੀਏ ਆਪਣੇ ਕਾਮ ਮੇ ਵਿਸ਼ਵਾਸ ਰੱਖੀਏ ਆਪਣੇ ਸਮਾਜ ਮੇ ਵਿਸ਼ਵਾਸ ਰੱਖੀਏ ਤੋ ਫਿਰ ਰਾਸ਼ਟਰ ਕੇ ਸਭਸੇ ਬੜੇ ਐਸੇਟ ਆਪ ਹੈ ਬਾਤੇ ਤੋ ਬਹੁਤ ਸਾਰੀ ਹੈ ਬਹੁਤ ਕਰੀ ਜਾ ਸਕਤੀ ਹੈ ਲੇਕਿਨ ਇੱਕ ਬਸ ਲਾਸਟ ਛੋਟੀ ਸੀ ਬਾਤ 88 ਮੇ ਮੇਰੇ ਇੱਕ ਦੋਸਤ ਥੇ ਕੇਰਲ ਕੇ ਅਨਫੋਰਚੁਨੇਟਲੀ ਉਨਕੀ ਡੈਥ ਹੋ ਗਈ ਉਹਨੇ ਮੁਝੇ ਅਰਨਾਕੁਲਮ ਮੇ ਬੁਲਾਇਆ ਕੋਚਿੰਗ ਹਮਨੇ ਕਹਾ ਯਾਰ ਯਹਾਂ ਆਦਿ ਸ਼ੰਕਰਾਚਾਰਿਆ ਜੀ ਇੱਕ ਵਹਾਂ ਸੇ 60 ਕਿਲੋਮੀਟਰ ਪਰ ਅਲੋ ਇੱਕ ਜਗ੍ਹਾ ਹੈ ਉਸਸੇ ਥੋੜੀ ਦੂਰ ਜਾਏਂਗੇ ਕੋਈ 8-7 ਕਿਲੋਮੀਟਰ ਕਾਲੜੀ ਗਾਂਵ ਹੈ ਜਹਾਂ ਆਦਿ ਸ਼ੰਕਰਾਚਾਰਿਆ ਜੀ ਕਾ ਜਨਮ ਹੋਇਆ ਥਾ ਮੈਂ ਯਾਰ ਥੋੜਾ ਟ੍ਰੈਕਿੰਗ ਕਰਤੇ ਹੈ ਗਾਂਵ ਵਾਂਵ ਵੀ ਦੇਖ ਲੇਂਗੇ ਔਰ ਵਹਾਂ ਜਾਏਂਗੇ ਉਧਰ ਸੇ ਗਾੜੀ ਬੋਲੇ ਠੀਕ ਹੈ ਚਲੋ ਬਹੁਤ ਧਿਆਨ ਸੇ ਸੁਣੇਗਾ ਕਹਾਣੀ ਨਹੀਂ ਹੈ ਸੱਚਾਈ ਹੈ ਤੋ ਜਗ੍ਹਾ ਜਗ੍ਹਾ ਲੋਕ ਬੀੜੀ ਬਣਾ ਰਹੇ ਥੇ ਔਰ ਗਰੁੱਪ ਮੇ ਬੈਠੇ ਹੋਏ ਥੇ ਅਬ ਪਤਾ ਨਹੀਂ ਵੋ ਅਭੀ ਵੀ ਹੈ ਕਿ ਨਹੀਂ ਵੋ ਚੀਜ਼ ਇੱਕ ਆਦਮੀ ਕਿਤਾਬ ਪੜ ਰਹਾ ਥਾ 10ਵੀਂ ਜਗ੍ਹਾ ਐਸਾ ਹੁਆ ਮੈਨੇ ਪੁੱਛਿਆ ਇਹ ਕਿਆ ਬੋਲੇ ਹਾਂ ਐਸੇ ਹੀ ਹੋਤਾ ਇੱਕ ਆਦਮੀ ਕਿਤਾਬ ਪੜ੍ਹਤਾ ਹੈ ਬਾਕੀ ਬੀੜੀ ਬਣਾ ਦੇ ਮੈਂ ਇਸਕਾ ਕਿਆ ਹੋਤਾ ਕਿ ਜਿਤਨਾ ਵੇਜ ਉਨ ਸਭ ਕੋ ਮਿਲਤਾ ਇਤਨਾ ਹੀ ਵੇਜ ਜਿਸ ਕੋ ਆਪਣੇ ਮੇ ਸੇ ਦੇਤੇ ਹੈ ਤੋ ਕਿਆ ਹੋ ਰਹਾ ਥਾ ਲਰਨਿੰਗ ਅਰਨਿੰਗ ਕਿਸਕੇ ਥਰੂ ਬੁੱਕਸ ਕੇ ਥਰੂ ਇੱਕ ਆਦਮੀ ਚਲੀ ਤੁਮ ਕਿਤਾਬ ਪੜ੍ਹੋ ਇਹ ਕਹਾਣੀ ਪੜ੍ਹੋ ਵੋ ਕਹਾਣੀ ਪੜ੍ਹੋ ਸਭ ਸੁਣ ਰਹੇ ਹੈ ਜਗ੍ਹਾ ਜਗ੍ਹਾ ਮੈਂ ਉਸ ਚੀਜ਼ ਕੋ ਦੇਖਾ ਮੈਂ ਇਹ ਕਹਾਂ ਸੇ ਪੈਦਾ ਹੋਈ ਬੋਲੇ ਤੋ ਮੁਝੇ ਵੀ ਨਹੀਂ ਪਤਾ ਪਹਿਲੀ ਵਾਰ ਦੇਖ ਰਹਾ ਹੂੰ ਕਿਉਂਕਿ ਟ੍ਰੈਕਿੰਗ ਕਭੀ ਨਹੀਂ ਕੀ ਹਮ ਕਿਆ ਹੁਆ ਜਹਾਜ ਮੇ ਬੈਠੇ ਦਿੱਲੀ ਸੇ ਬੰਬਈ ਚਲੇ ਗਏ ਹਿੰਦੁਸਤਾਨ ਦੇਖ ਲਿਆ ਲੇਕਿਨ ਪਤਾ ਕੁਛ ਨਹੀਂ ਤੋ ਰੇਲਵੇ ਪਤਾ ਚਲਤਾ ਨਹੀਂ ਹਿੰਦੁਸਤਾਨ ਕਾ ਤੋ ਹਮ ਹਵਾਈ ਜਹਾਜੋ ਮੇ ਉੜ ਕਰਕੇ ਅਰਥਾਤ ਇਹ ਦੇਖਾ ਉਹ ਦੇਖਾ ਯਹਾਂ ਸੇ ਵਹਾਂ ਗਏ ਬੜੀਆ ਸੀ ਅੰਗਰੇਜ਼ੀ ਅੰਗਰੇਜ਼ੀ ਬੋਲੀ ਪੀਪੀਟੀ ਬਣਾਈ ਔਰ ਹਮਨੇ ਕਹਾ ਹਮਾਰਾ ਕਾਮ ਹੋ ਗਿਆ ਐਸਾ ਨਹੀਂ ਹੁੰਦਾ ਜੁੜਨਾ ਪੜਤਾ ਹੈ ਔਰ ਥੈਂਕ ਯੂ ਸੋ ਮਚ ਆਪਨੇ ਮੇਰੀ ਬਾਤ ਸੁਣੀ ਟਾਈਮ ਗਿਆ ਇਸਕੇ ਲਈ ਰੀਡ ਇੰਡੀਆ ਕਾ ਧੰਨਵਾਦ ਬਹੁਤ ਸਾਰੀ ਮੈਂ ਇੱਕ ਬਾਤ ਹਮੇਸ਼ਾ ਕਹਿਤਾ ਹੂੰ ਦੋ ਬਾਤ ਲਾਸਟ ਮੇ ਬਹੁਤ ਛੋਟੀ ਸੀ ਮੈਂ ਜ਼ਿਆਦਾ ਟਾਈਮ ਨਹੀਂ ਉਸਮੇ ਗੀਤਾ ਕਾ ਇੱਕ 18ਵੇਂ ਸ਼ਲੋਕ 18ਵੇਂ ਅਧਿਆਇ ਕਾ 63ਵਾਂ ਸ਼ਲੋਕ ਉਸਮੇ ਕਹਾ ਗਿਆ ਹਿੰਦੀ ਮੇ ਮੈਂ ਬਤਾ ਦੇਤਾ ਹੂੰ ਕਿ ਜੋ ਮੇਰੇ ਪਾਸ ਅਰਜੁਨ ਗਹਿਰੇ ਸੇ ਗਹਿਰੀ ਜਾਣਕਾਰੀ ਥੀ ਗੰਭੀਰਤਮ ਗਿਆਨ ਮੈਂ ਰੱਖਤਾ ਤੋ ਆਪਕੋ ਦੇ ਦਿਆ ਔਰ ਦੂਸਰੀ ਲਾਈਨ ਮੈਂ ਗੁਹਿਆਤਮ ਹੀ ਤੇ ਗਿਆ ਮੈਂ ਜੋ ਮੇਰੇ ਪੇ ਗਹਿਰੇ ਸੇ ਗਹਿਰਾ ਗੂੜ ਸੇ ਗੂੜ ਧਿਆਨ ਗਿਆਨ ਥਾ ਉਹ ਤੁਮੇ ਦੇ ਦਿਆ ਜੋ ਮੇਰੇ ਪੇ ਥਾ ਉਸਨੇ ਕਹਾ ਔਰ ਕੀ ਬਾਤ ਨਹੀਂ ਕਰਤਾ ਮੈਂ ਔਰ ਦੂਸਰੀ ਲਾਈਨ ਮੈਂ ਕਹਾ ਅਭੀ ਹਿੰਦੀ ਮੈਂ ਇਸ ਪੇ ਆਪ ਕ੍ਰਿਟੀਕਲੀ ਵਿਮਰਸ਼ ਏਤਦ ਵਿਸ਼ੇਸ਼ਣ ਯਥੇ ਸੇ ਤਥਾ ਕਰੂ ਇਸ ਪੇ ਵਿਸ਼ੇਸ਼ ਪ੍ਰਕਾਰ ਸੇ ਵਿਚਾਰ ਕਰਨਾ ਸੁਣ ਲਿਆ ਵਿਚਾਰ ਕਰਨਾ ਤੋ ਆਚਰਣ ਯਥੇ ਸੇ ਤਥਾ ਵਿਚਾਰ ਕਰਕੇ ਜੋ ਤੁਮੇ ਅੱਛਾ ਲਗੇ वो करना तो जो मेरे पास अच्छे से अच्छी जानकारी अकॉर्डिंग टू मी वो आपको दे दे इस पे आलोचना पूर्वक विचार करना और जो अच्छा लगे उस पर आचरण करना नहीं लगे छोड़ देना अगली लाइन बसीर बद्र की इन सब लोगों ने ज्ञान के दीपक जलाए हैं अभी भी और जलेंगे इन चिरागों को आंखों में महफूज रखना चिराग समझते हैं ना दीपक इन चिरागों को आंखों में महफूज रखना दूर तक अंधेरी रात ही रात होगी जिंदगी में अंधेरे बहुत आते हैं मुसाफिर तुम भी हो मुसाफिर मैं भी हूं ना जाने फिर किस मोड़ पर मुलाकात होगी थैंक यू